ਟਾਈ ਦੋਨੀ ਨੇ ਰਸੰ ਖਾਧੋ ਨੀ ਨੇ ਚਾਰ ਕੋ ਸਦਾ ਗੁਰੂ ਦਾਣੀ ਸੁਰ ਵਈ ਦਾਈ ਹੋਣਾ ਦਾਨ ਸਤਿਸ ਬਖਤਾ ਮਾ ਪਾਪੀ ਤੇ ਸੈਨਾ ਨੀ ਨੇ ਨਾ ਨਾ